ਵਜੂਦ ਕੀਤਾ ਕੁਝ ਹੋਰ ਨਹੀਂ ਇਸ਼ਤਿਆਕ ਮੈਨੂੰ ਮਹੀਵਾਲ ਦੀ ਚਾਲ ਚਾਕਾਂ ਵਾਲੀ ਉਹ ਤਾਂ ਚਾਪ ਸਾਹਿਬ ਲਾਉ ਲਾਕ ਮੈਨੂੰ ਉਹ ਗੰਦਲ ਛੋਰੀ ਝੋਕ ਵੰਜਣ